दूर करने वास्ते दाता तुम्हें मैंने अपने चरणों च बुला लिया, मुझे मिलने के लिए मेरी औकात क्या है मैं तुमसे मिल सकूं प्रभु, ये तेरी कृपा है वड़ियाई कौन आनक सब तेरी वड़ियाई, मैनू कौन जानता है ये तू ही मैनू बुलाया, संगत बख्शिश की थी। कहिंदे ने संगत विच रब मिलदा, जिहड़े बंदे दी रोज संगत होण लग पैंदी है उहनू बार बार संगत मिलदी है ਉਹ ਇੰਨਾ ਵਡਭਾਗੀ ਜੀ ਬਣ ਜਾਂਦਾ, ਇੱਕ ਦਿਨ ਉਹ ਪਰਮਾਤਮਾ ਨੂੰ ਜਾ ਕੇ ਮਿਲ ਲੈਂਦਾ। ਇੱਦਾਂ ਹੀ ਰੱਬ ਨੂੰ ਸਾਰੀ ਦੁਨੀਆ ਮਿਲੀ ਹੈ, ਵੱਡੇ ਵੱਡੇ ਪੈਗੰਬਰ ਨਬੀ ਅਵਤਾਰ ਪਹਿਲਾਂ ਉਹਨਾਂ ਨੇ ਲੋਕਾਂ ਨੇ ਸੰਗਤਾਂ ਕੀਤੀਆਂ, ਫਿਰ ਇੱਕ ਦਿਨ ਪਰਮਾਤਮਾ ਦੇ ਵਿੱਚ ਵਿਚਰ ਗਏ। ਪੁੱਛੋ ਤਾਂ ਸਹੀ, ਇਤਿਹਾਸ 'ਤੇ ਖੋਲ ਕੇ ਵੇਖੋ, ਕੋਈ ਹੋਰ ਤਰੀਕਾ ਹੀ ਨਹੀਂ ਪਰਮਾਤਮਾ ਨੂੰ ਮਿਲਣ ਦਾ।